ਕੁਦਰ ਗੇਰੋ ਬਿਦ ਤਾਬਿਰਸੀ ਦੇਵਦਾਸ ਫਿਲਮ ਸੀਦਾ ਸਲਾਮ ਸੋਫੀਆ ਸਨੂ ਨਸਕਪਾ ਇਲ ਸਨਾਹਨ ਸੇਰਿੰਗਬਾ ਸਗੋਲ ਸੇਮ ਤਿਜੇਂਦਰਨਾ ਸੈਰਾਂਗ ਵਿਸੈ।